0: ਇਹ ਆਲ ਇੰਡੀਆ ਰੇਡੀਓ ਦਾ ਸਿਰਾਇਕੀ ਪ੍ਰੋਗਰਾਮ ਹੈ। ਤੁਹਾਡੀ ਸੇਵਾ ਵਿੱਚ ਅੱਜ ਦਾ ਪ੍ਰੋਗਰਾਮ ਗਿਣ ਕੇ ਮੈਂ ਹਾਜ਼ਰ ਹਾਂ ਹਰਜੀਤ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਕੁਝ ਖਿਲਾਵਣ ਪਿਲਾਵਣ ਦੀ ਗੱਲ ਕਰਦੇ ਹਾਂ ਤੇ ਕੁਝ ਸਿਰਾਇਕੀ ਗੀਤ ਸੁਣਦੇ ਹਾਂ। ਮੇਡਾ ਤਾਂ ਕੁਝ ਖਾਵਣ ਕੁਝ ਹੀ ਕਰਦਾ ਪਿਆ ਹੈ, ਸਿਰਾਇਕੀਆਂ ਦਾ ਸੁਭਾਅ ਹੀ ਇੰਜਦਾ ਹੈ ਖਾਵਣ ਪੀਵਣ ਦਾ ਤੇ ਖੁਸ਼ ਥੀਵਣ ਦਾ। ਤੇ ਵਾਲਾ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ ਖਾਣਾ ਖਜ਼ਾਨਾ ਨਾਲ। ਅੱਜ ਤੁਹਾਕੋ ਇਸ ਪ੍ਰੋਗਰਾਮ ਵਿੱਚ ਕਮਲੇਸ਼ ਕੁਮਾਰੀ ਦੱਸਦੇ ਪਏ ਹਨ ਖਾਵਣ ਦੀਆਂ ਡੂਸ਼ੀਆਂ। ਇੱਕ ਚਣੇ ਦੀ ਦਾਲ ਤੇ ਕਰੇਲੇ ਦੀ ਸਬਜ਼ੀ ਤੇ ਦੂਜੀ ਕਰੇਲੇ ਦੀ ਛਿੱਲ ਤੇ ਆਲੂ ਪਿਆਜ਼ ਦੀ ਭੁਰਜੀ।
1: ਅੱਜ ਇਹ ਪ੍ਰੋਗਰਾਮ ਵਿੱਚ ਅਸਾਂ ਬਣੇ ਸੂ ਚਣੇ ਦੀ ਦਾਲ ਤੇ ਕਰੇਲੇ ਦੀ ਸਬਜ਼ੀ। ਇਹ ਸਬਜ਼ੀ ਬਣਾਉਣ ਵਾਸਤੇ ਸਾਕੂ ਕੁਛ ਜ਼ਰੂਰੀ ਸ਼ਈਆਂ ਦੀ ਲੋੜ ਹੈ, ਜਿਵੇਂ 250 ਗ੍ਰਾਮ ਕਰੇਲੇ, 150 ਗ੍ਰਾਮ ਚਣੇ ਦੀ ਦਾਲ, ਇੱਕ ਪਿਆਜ਼, ਨਾ ਬਹੁ ਵੱਡੀ ਹੋਵੇ ਤਾਂ ਨਾ ਬਹੁ ਛੋਟੀ, ਉਹ ਬਰੀਕ ਬਰੀਕ ਕੱਟ ਕੇ ਰੱਖ ਲਓ। ਚਾਰ ਕਲੀਆਂ ਲਸਣ ਦੀਆਂ, ਉਹਨਾਂ ਕੋ ਵੀ ਛਿਲ ਕੇ ਰੱਖ ਲਓ। ਇੱਕ ਛੋਟਾ ਟੁਕੜਾ ਅਦਰਕ ਦਾ, ਉਹ ਧੋ ਕੇ ਕੱਦੂਕਸ ਕਰਕੇ ਰੱਖੋ। ਦੋ ਹਰੀ ਮਿਰਚ ਬਰੀਕ ਕੱਟੀ ਹੋਈ ਹੋਵੇ, ਦੋ ਟਮਾਟਰ, ਉਹਨਾਂ ਕੋ ਵੀ ਕੱਦੂਕਸ ਕਰ ਗਿਨੋ। ਲਾਲ ਮਿਰਚੀ ਇੱਕ ਛੋਟਾ ਚਮਚ, ਹਲਦੀ ਪਾਊਡਰ ਚੌਥਾਈ ਛੋਟਾ ਚਮਚ, ਧਨੀਆ ਪਾਊਡਰ ਇੱਕ ਛੋਟਾ ਚਮਚ ਤੇ ਗਰਮ ਮਸਾਲਾ ਉਹ ਵੀ ਇੱਕ ਛੋਟਾ ਚਮਚ, ਤੇਲ ਜਾਂ ਘਿਓ ਜੋ ਤੁਸੀਂ ਖਾਂਦੇ ਹੋ, ਜੋ ਤੁਹਾਨੂੰ ਪਸੰਦ ਹੋਵੇ, ਅੱਧਾ ਕੱਪ ਜਿਤਨਾ ਲੂਣ ਆਪਣੇ ਸਵਾਦ ਦੇ ਮੁਤਾਬਿਕ ਪਾ ਗਿਣਨਾ। ਬਣਾਉਣ ਦਾ ਤਰੀਕਾ, ਚਣੇ ਦੀ ਦਾਲ ਇੱਕ ਰਾਤ ਪਹਿਲੇ ਸਾਫ਼ ਪਾਣੀ 'ਚ ਧੋ ਕੇ ਤੁਹਾਨੂੰ ਪਸਾ ਕੇ ਰੱਖ ਦਿਓ। ਅਗਲੇ ਦਿਨ ਸਵੇਰੇ ਜਿਵੇਂ ਸਬਜ਼ੀ ਬਣਾਉਣੀ ਹੋਵੇ ਤਾਂ ਕਰੇਲੇ ਪਾਣੀ 'ਚ ਧੋ ਕੇ ਚੰਗੀ ਤਰ੍ਹਾਂ ਉਹਨੂੰ ਛਿਲ ਗਿਨੋ। ਛਿਲਣ ਦੇ ਬਾਅਦ ਉਹਨੂੰ ਅੱਛੇ ਤਰ੍ਹਾਂ ਧੋ ਕੇ ਸਾਫ਼ ਕੱਪੜੇ ਨਾਲ ਜਾਂ ਛੋਟੇ ਤੌਲੀਏ ਨਾਲ ਚੰਗੀ ਤਰ੍ਹਾਂ ਸੁਕਾ ਗਿਨੋ ਅਤੇ ਜਿਹੜੀ ਛਿੱਲ ਹੈ ਉਹਨੂੰ ਵੀ ਪਾਣੀ 'ਚ ਪਸਾ ਕੇ ਰੱਖ ਦਿਓ। ਹੁਣ ਗੈਸ ਜਲਾਓ ਅਤੇ ਉਹਦੇ ਉੱਤੇ ਮੋਟੇ ਤਲੇ ਦੀ ਕੜਾਹੀ ਰੱਖ ਕੇ ਉਹਦੇ 'ਚ ਅੱਧਾ ਕੱਪ ਤੇਲ ਜਾਂ ਘਿਓ ਜੋ ਤੁਸੀਂ ਪਾਉਣਾ ਚਾਹੋ ਉਹ ਪਾ ਗਿਨੋ। ਜੇਤੋਣੀ ਤੇਲ ਗਰਮ ਥੀਵੇ ਤਾਂ ਤੱਕ ਕਰੇਲੇ ਦੇ ਟੁਕੜੇ ਟੁਕੜੇ ਕਰ ਗਿਨੋ। ਕਰੇਲੇ ਕੜਾਹੀ 'ਚ ਪਾਓ ਅਤੇ ਜਿਵੇਂ ਉਹ ਭੂਰੇ ਰੰਗ ਦੇ ਥੀ ਵੰਜਣ ਤਾਂ ਚੰਗੀ ਤਰ੍ਹਾਂ ਤਲ ਕੇ ਇੱਕ ਪਲੇਟ 'ਚ ਕੱਢ ਕੇ ਰੱਖ ਗਿਨੋ। ਕਰੇਲੇ ਤਲਣ ਦੇ ਬਾਅਦ ਇਹ ਤੇਲ 'ਚ ਕੱਟਾ ਹੋਇਆ ਛੋਟਾ ਪਿਆਜ਼, ਕੱਦੂਕਸ ਕੀਤਾ ਹੋਇਆ ਅਦਰਕ, ਲਸਣ ਭੁੰਨ ਕੇ ਸਵਾਦ ਦੇ ਮੁਤਾਬਿਕ ਲੂਣ ਮਿਰਚ ਹਲਦੀ ਪਾਊਡਰ ਅਤੇ ਸੁੱਕਾ ਹੋਇਆ ਪੀਸਾ ਹੋਇਆ ਧਨੀਆ ਪਾਊਡਰ ਵੀ ਪਾ ਦਿਓ। ਮਸਾਲਾ ਭੁੰਨਣ ਦੇ ਨਾਲ ਹੀ ਇਹਦੇ ਵਿੱਚ ਪੁੱਸੀ ਹੋਈ ਚਣੇ ਦੀ ਦਾਲ ਅਤੇ ਤਲੇ ਹੋਏ ਕਰੇਲੇ ਦੇ ਟੁਕੜੇ ਵੀ ਪਾ ਦਿਓ। ਇੰਨਾ ਕੁ ਮਸਾਲੇ 'ਚ ਚੰਗੀ ਤਰ੍ਹਾਂ ਭੁੰਨ ਗਿਨੋ। ਅੱਧਾ ਕੱਪ ਜਿਤਨਾ ਪਾਣੀ ਵੀ ਪਾ ਦਿਓ। ਕਰੇਲੇ ਅਤੇ ਚਣੇ ਦੀ ਦਾਲ ਚੰਗੀ ਤਰ੍ਹਾਂ ਗਲ ਵੰਜਣ ਤਾਂ ਵਾਸਤੇ ਇੱਕੋ ਇੱਕ ਪਲੇਟ ਨਾਲ

ਤੁਹਾਕੂ ਪਸੰਦ ਆਇਆ ਹੈ ਕਿ ਨਾ। ਹੁਣ ਇੱਕ ਹੋਰ ਬਹੁ ਵਧੀਆ ਗੀਤ ਮੈਂ ਤੁਹਾਕੂ ਸੁਣਵੈਂਦੀ ਹਾਂ। ਮੈਂ ਆਪ ਵੀ ਰੰਗ ਦੀ ਸਾਂਵਲੀ, ਮੇਰਾ ਯਾਰ ਵੀ ਰੰਗ ਦਾ ਸਾਂਵਲਾ। ਚਸ ਗਿਨੋ ਗੀਤ ਦੀ।

ਤੇ ਭੈਣੋ ਭਰਾਵੋ, ਇਹ ਹੈ ਤੁਹਾਡੇ ਕੀਤੇ ਸਰਾਇਕੀ ਪ੍ਰੋਗਰਾਮ। ਸਮਾਂ ਘੱਟ ਏ, ਨਹੀਂ ਤਾਂ ਬਯਾ ਗੀਤ ਸੁਣਵੇਂਦੇ। ਹੁਣ ਹਰਜੀਤ ਕੌਰ ਕੋ ਇਜਾਜ਼ਤ ਦੇਵੋ ਪ੍ਰੋਗਰਾਮ ਇੱਥਾਂ ਹੀ ਖਤਮ ਕਰਨ ਦੀ।